0: ਪਰ ਜੇ ਦੇਖੇ ਦੇਖੀ ਪੋਤੀ ਕਰ ਮਨ ਜਾ ਜੀ ਉਲਾ ਤੇ ਨਾਸੇ ਹੋਇ ਤੱਕ ਦਿਨਾ ਦਿਨ ਤੱਕ ਦਿਨਾ ਦਿਨ ਤੱਕ ਦਿਨਾ ਦਿਨ ਦਿਨ ਕਿੰਤੂ ਜਾਏ ਜੋਤ ਆਗ ਬਾਹੀ ਆਗਰ ਜਾਏ ਆ ਤੋਰੀ ਹੁਕ ਹੁਕ ਹੈ ਕੁਟੀ ਆਹੇ ਪਿਆ ਹਰ ਕੋਲੀ ਹੀ ਜਾ ਜਾਏ ਪਾਤੀ ਪਾਣੀ ਜੇ ਵਿਸਾਰੀ ਕੋ ਤੂੰ ਨਾ ਪਾਏ ਹੈ ਕੁਟੀ ਦੁਗੋ ਨਾ ਬਾੜੀ ਆ ਜਾਏ ਉਹ ਪਾਣੀ ਜੇ ਵਿਸਾਰੀ ਕੋ ਤੂੰ ਨਾ ਪਾਏ ਹੈ ਕੁਟੀ ਦੁਗੋ ਨਾ ਬਾੜੀ ਆ ਜਾਏ ਮੋਰੂਰ ਮਾਜਤ ਪਾਣੀ ਬਿਸਾਰੀ ਪੋਥੀ ਰਾਜੀ ਆਹੇ ਹੁਕ ਹੁਕ ਹੈ ਕੁਟੀ ਆਹੇ ਪਿਆ ਹਰ ਕੋਲੀ ਜਾਤੀ ਪਾਤ ਪਾਣੀ ਜੇ ਬਿਸਾਰੀ ਕੋ ਤੂੰ ਨਾ ਪਾਏ ਹੈ ਕੁਟੀ ਦੁਗੋ ਨਾ ਬਾੜੀ ਆ ਜਾਏ ਉਹ ਪਾਣੀ ਜੇ ਬਿਸਾਰੀ ਕੋ ਤੂੰ ਨਾ ਪਾਏ ਹੈ ਕੁਟੀ ਦੁਗੋ ਨਾ ਬਾੜੀ ਆ ਜਾਏ ਉਹ ਪਾਣੀ ਜੇ
1: আদিল আহমদৰ কণ্ঠৰ কীৰ্তি শুনিলে। এতিয়া শুনক তুলিকা দাসৰ কণ্ঠৰ এটি গীত। গীতৰ কথা নিৰ্মল প্ৰভা বৰদলৈৰ।